0: ਲਾਵੇਂ ਸਭ ਸੁਤੁਨ ਆਈ ਹਤੁ ਲਾਈ ਐਫ ਐਮ
1: ਰੁਹੁਨਟ ਰਾਜ ਰਟਟ ਸਿੰਘੜ ਗਲਟ www.liveFM.lk